0: ਆ ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਟਿਊਨ ਇਨ ਕਰਨੇ ਕੇ ਲੀਏ ਆਪਕਾ ਧੰਨਵਾਦ।

0: ਪੰਜਾਬੀ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਸੁਣਦੇ ਆ ਰੋਜ਼ ਰੇਡੀਓ ਤੇ
2: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ ਤੇ।

0: ਆ ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: कल्चर ऑफ पंजाब से जुड़े रहने के लिए आप सभी का बेहद शुक्रिया।

0: ਪੰਜਾਬ ਦੇ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ।
1: ਆਹੋ ਸੁਣਦੇ ਯਾਰ ਰੋਜ਼ ਰੇਡੀਓ ਤੇ।
2: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ ਤੇ।
3: ਚਲੇ ਇੱਕ ਛੋਟੀ ਸੀ ਪਹੇਲੀ ਕੇ ਬਾਰੇ ਮੈਂ ਬਾਤ ਕਰਤੀ ਹੂੰ। ਇੱਕ ਛੋਟਾ ਸਾ ਸਪਨਾ ਥਾ, ਉਸ ਸਪਨੇ ਮੇਂ ਕੋਈ ਅਪਨਾ ਥਾ, ਉਸ ਸਪਨੇ ਮੇਂ ਕੁਛ ਸਕੂਨ ਥਾ, ਜੋ ਜ਼ਿੰਦਗੀ ਕਾ ਜਨੂਨ ਥਾ। ਉਸ ਜਨੂਨ ਮੇਂ ਇੱਕ ਰਾਹਤ ਥੀ, ਜੋ ਸਿਰਫ ਤੇਰੀ ਚਾਹਤ ਥੀ। ਉਸ ਚਾਹਤ ਮੇਂ ਇੱਕ ਅੰਦਾਜ਼ ਥਾ, ਜੋ ਮੇਰੀ ਧੜਕਨੋ ਕਾ ਰਾਜ਼ ਥਾ। ਉਸ ਰਾਜ਼ ਮੇਂ ਇੱਕ ਖੁਸ਼ਬੂ ਥੀ, ਜੋ ਮੇਰੀ ਸੋਚ ਕੀ ਜੁਸਤਜੂ ਥੀ। ਉਸ ਜੁਸਤਜੂ ਮੇਂ ਇੱਕ ਅਹਿਸਾਸ ਥਾ, ਜੋ ਹਮੇਸ਼ਾ ਮੇਰੇ ਪਾਸ ਥਾ। ਉਸਕੇ ਪਾਸ ਹੋਨੇ ਮੇਂ ਇੱਕ ਆਰਾਮ ਥਾ। ਅਬ ਸੋਚੇ ਕਿਆ ਥਾ ਵੋ, ਮੈਂ ਬਤਾਊਂ, ਵੋ ਬਸ ਸਿਰਫ ਇੱਕ ਤੇਰਾ ਨਾਮ ਥਾ।

0: ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ।

0: ਪੰਜਾਬ ਦੇ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ
3: ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ ਪਰ ਗਾਲ ਨਹੀਂ ਕੱਢਣੀ।